0: ਖਬ ਤੇ ਵੀਨ ਸੰਗ ਤੋਂ ਖੋਨਾ ਨੇ
1: ਇਹਨੇ ਖਬ ਤੇ ਵੀਨ ਸੰਗ ਤੋਂ ਖੋਨਾ ਨੇ ਇਹਨਾਂ ਅਗਰ ਅਸੰਗਿਆ ਹੁੰਚੇ ਆਨੇ ਅਨੇ ਨਾ ਨਿਆ ਨਾ
0: ਅਸੰਗਿਆ ਹੁੰਚਿਆ ਮੈਂ ਫੀ ਰੋ ਆ
1: ਅਜੀ ਮਾਨ ਤੋ ਆ ਕੋਂ ਆ ਨਾ ਨਾ ਕਿਉ ਆ ਕੋਂ ਆ ਰਹਾ ਚਿਤੇ ਆ ਹੋ ਯਾ ਨੇ ਨਿਆ ਨਾ
0: ਕਾਰੀ ਗੰਗ ਕੋਨ
1: ਹਾਂ
0: ਕਾਰੀ ਗੰਗ ਕੋਨ ਕਿਉ ਆ ਕੋਂ ਤੋ ਹੂ ਆ
1: ਕਿਉ ਆ ਕੋਂ
0: ਕਿਉ ਆ ਕੋਂ ਤੋ ਹੂ ਆ
1: ਅਕੇ ਕਿਆ ਮਾ ਬੋਵੇ ਨੋ
0: ਕੇ
1: 啊孙便孙敬平也求中间哦也演奏个个不同款真好听诶淡水模式